0: ਕੇ ਜਿਵੇਂ ਹਸੀਨਾ ਜ਼ਤਾ ਤਪ
1: ਜੜਾ ਨਸ਼ਮ
0: ਵੇਟੋਲਸ਼ਮ ਇਸਤਾਪ ਹੁਸਨ ਕੀ ਸੋਚ ਕਵਲੋ ਲਦਸਤਰਗੁਦੀ ਤੀਰਨੋਮ ਸ਼ਿ ਸਹਰਸ਼ੋ ਗੁਲਾਲੀ ਦਮੁੰਗ ਸਰ ਦ ਠਾਂਗਨਾ ਅਡੇਰ ਸਿਆਤਾ ਮਨਨ ਸ਼ੁਕਰੀਆ ਥੈਂਕ ਯੂ ਸੋ ਮਚ ਅਸੁਖ ਸੁਖਮ ਸਮੰਗ ਪ੍ਰੋਗਰਾਮ ਚਰਤ ਮੋਰੀ ਲਗੇ ਸ਼ਾਨ ਮੌਸਿਕੀ ਬੋਰ ਵਰ ਸਰ ਵਰ ਸਰ ਸ਼ਿਗਮ ਦੇ ਡੀਰੀ ਖਬਰੀ ਬਕੋ ਲਗਾ ਕੇ ਖਬਰੀ ਡੀਰੀ ਜ਼ਰੂਰੀ ਦੀ ਮੌਸਿਕੀ ਦੁਮ ਰਨ ਦੇ ਜ਼ਰੂਰੀ ਹਾ ਔਰ ਉਸ ਵਦਾ ਸੁ ਜੀ ਹਸਾਮ ਮੋਲੀ ਨੋ ਆਸਾਮ ਸੇ ਕੇ ਚੀ ਲਗਾ ਮੂ ਸਰ ਦੁਮ ਰ ਟਾਈਮ ਨੀ ਵੀ ਕਨੇ ਸਿਰਫ ਯੂ ਗੇਟ ਅ ਪ੍ਰੋਗਰਾਮ ਮੀ ਆਸ ਯਾਗੀ ਕੀ ਬਿਆ ਮੌਸਿਕੀ ਡੀਰੀ ਸ਼ਿਨੀ ਬਿਆ ਹੋ ਮਜ਼ਾ ਨਹੀਂ ਸਲਾਮ ਕੁਮ ਬਾਈ ਸਿੰਗੇ ਬਸ ਮੈਸੇਜ ਮਿਲੇ ਸਾਸਤਾ ਔਰ ਡੀ ਟਾਈਮ ਨੇ ਚਕਮ ਦੇ ਸਾਸ ਪ੍ਰੋਗਰਾਮ ਦਾ ਹਸਾਮ ਬਾਈ ਸਾਸ ਪ੍ਰੋਗਰਾਮ ਚਕਮ ਦੇ ਡੀ ਟਾਈਮ ਨਾ ਹਮੋਸ਼ੀ ਸਰ ਔਰਮਾ ਔਰ ਰਨਨ ਵੀ ਤਾਸਲਾ ਪਹਿਲੇ ਸਿਲ ਮੈਸੇਜ ਕੋ ਥੈਂਕ ਯੂ ਸੋ ਮਚ ਬਾਈ ਆਦੁਮਰਾ ਥੈਂਕ ਯੂ ਬਿਲਕੁਲ ਜੀ ਤਾਸ ਸੁਮਰਾਤ ਲਈ ਸ਼ੇ ਮੁੰਗ ਸਰ ਪ੍ਰੋਗਰਾਮ ਕੀ ਸਮੂਹ ਨਸ ਕਿਸ ਮਾਤਾ ਪੋਸ ਪੁਖਤਨ ਦਾ ਪ੍ਰੋਡਕਟ ਵਾਲੀ ਸਰ ਮਾਰੂਮਾਤ ਆਗਾ ਕਥਾ ਸੁਦਰ ਟਾਂਗ ਇਹ ਕੇ ਦਵਾਨੀ ਨੂੰ ਪਰ ਸਿਫਰ 335 435 35 15 ਬਾਂਦੇ ਤਾਸੁਰ ਅਤਲੇਸ਼ ਜੀ ਪਸ ਬਾਂਦੇ ਪਸਿਫਰ 335 435 35 15 ਬਾਂਦੇ
1: ਜਵੰਦੇ ਹੋ ਸਲਾਮ
0: ਮੂਸਰ ਬਿਲਕੁਲ ਜੀ ਖਪਲ ਆਵਾਜ਼ ਅਲਫਾਜ਼ ਦੁਆਨ ਦੇਸਨਾ ਕਾਸਮੈਟਿਕ ਪਾਕਿਸਤਾਨ ਪ੍ਰੋਗਰਾਮ ਪਰਖ ਜੋੜੋ ਲੇਸ਼ੀ ਸਕਿਸਮ ਮਾਲੂਮਾਤ ਇਸ ਤਾਸੁ ਐ ਟੂ ਜ਼ੇਡ ਮਾਲੂਮਾਤ ਜੀ ਬਿਲਕੁਲ ਤਾਸੁ ਕੋ ਲੇਸ਼ੀ ਸਮੁੰਗਨਾ ਆਪ ਦਗੇ ਨੰਬਰ ਬਾਂਦੇ ਦੇਨੇ ਇਲਾਵਾ ਕਸਤਾ ਸੁਨੂਰ ਸਮਾਲੂਮਾਤ ਪਕਾਰਵੀ ਤਾਸ ਤੇ ਐਡਰੈਸ ਹਵਾਲੇ ਸਰ ਸੇ ਕਿਸਮ ਮਾਲੂਮਾਤ ਪ੍ਰੋਗਰਾਮ ਨਰੁਸਤ ਪਕਾਰਵੀ ਨੋ ਅਗਾ ਬੇਤਾ ਸੁਬੰਗ ਦੇ ਸੀਈਓ ਜਨਾਬ ਜ਼ੁਬੈਰ ਸੇਬ ਸਰਮ ਰਾਬਤਾ ਕੋਲੇ ਸ਼ੇ ਪਸੇ ਪਰ 333 50 19 0 20 ਬਾਂਦੀ ਜੀ 50 19 0 20 0 33